0: Batin?
1: Ali basketball duvani gavadaiko.
2: Ali basketball duvani gavadaiko tado. Helmetu salaya ke meeni do Ali. Ehmi mami tasvir taka balalar mikudin aadavegen kura kamen eba feneta tasviru. Eves tasvir akun feneta mikudin aadavegen magmati kura kame.
3: Naba.
2: Kon kame ali bunadi ba?
4: Ahmen huras kurani kafi huras mati.
2: Kome duha kus abadus mikudin magu huras kuran jayeni kafi huras mati ga do. Enuni mikudin na gelu me vedane do magmati ga hin ta kundu vagane. ਪੁਰਸ ਕੁਰੰ ਉਲੇਨਿਆ ਦੋ
4: ਆਰੇ
2: ਗੱਪਾ ਇਚੇ ਗਜਹੀ ਵਸਤਾਨ ਇਹ ਮੀ ਮਮੀ ਕੁਦਿਨ ਅਬਦ ਸੇਂਗੇ ਦੋ ਮੀ ਕੁਦਿਨ ਜਾਗ ਦੇਖੰ ਇਬ ਮਗਮਤੀ ਗਾ ਮੀ ਕੁਦਿਨ ਹੁਰਸ ਕੁਰੰ ਬੇਨੁ ਵਾਰ ਕਫੀ ਹੁਰਾ ਕੁਰਮਤੀ ਗਾ ਮੜ ਕੋਲੀ ਮ ਦੁਵਾ ਚੀਸ ਮੜ ਕੋਲ ਲਾਣ ਦੋ ਦੇਂ ਮੜ ਕੁਰੀ ਮ ਮੀ ਕੁਦਿਨ ਮਾਣੀ ਮਗੂ ਹੁਰਸ ਕੋਲ ਲਾ ਇਹ ਮੇਕੰਤ ਕੁਦਿਨ ਅਬਦ ਸੇਨੇ ਦੋ ਮਗਮਤੀ ਗਾ
3: ਲੱਪਾ

0: ادنیکس پروگرام اڈو سوم گندوا ایم ہا ہنترن مرحبا دنو ادمی ہفتہ پروگرام کا ہلو میں واک دا کلن سم ورا مہم مولو کا الگن میں گے کنکم گا زیمما وان تی بی زیمما ادا کرن تی بی ایم میں مہم بے گوت گا می ادو گے ام ایم حرکت تی بی گوت گا می فا کر ونی زوانو زوانون نا می دلگ میں مربڑ امید کرے کو میں مجتمع گا وسما الگن میں گے مجتمع دلہ ہو کم متی کرے گندی مٹ کا اجتماع حرکت تو زوانو گے حصہ اتر کر میں کیا مہم کم تو اجتماع حرکت کی کو بات زوانو گے حرکت اتر کر وین کی نے تول مشورہ قران پروگرام گا الگن میں نے کی معلومات مٹ کا بیر وڈن دی ونی ڈاکٹر عبد اللہ علی ادی ہم نے کی الگن میں کی بیر وڈن دی ونی تعلیمی دائرہ گا ہم ور گن دو اجتماع دائرہ گا سوا کر وے بے فلے ایس ایم ای فیڈ ریشن گرائس عبد اللطیف دے بے فرنے سر بڑا مرحبا دان نگے تو اد دین الگن میں مولو گا ہس کو مجتمع کوریا گندیو مگا مجتمع کا ہم ڈاکٹر ہم سوا کو دی بنا دل میں ہوریا بے فرنے سوا کو دی بنے ہم ہوری ہا گنتی تکے کے ہوری ہا فنتی تک کا بس ہوری ہا کن کم ریا ایک کر ون جے ہوری ہا میں گے بس بے وری ون اون گو تک شے کن کن ری ون جے نہما زوانوں کے بے وری ون ادی ار پڑے الگن میں با بے نم وے اد الگن میں مجتمع می ہر میدنی دو ہے دو ہا کا کوریا حرکت ہے تروما میدنی ترگی گو ਸਲਮਨ ਕੁਰੀਅਰ ਦਾ ਬੇਨੋ ਬਣੀ ਕੋਮ ਮੇ ਰਸ਼ਕ ਗਸ ਕੁਦੀ ਕੁਦਰਤ ਤਾਂ ਹੋਰੀ ਰੋ ਸੇਮ ਬਿਮਾ ਇਜਤਿਮਾਈ ਹਰਕਤ ਤੋ ਗਜ਼ਵਾਨੋਂ ਗੇ ਹਿੱਸਾ ਇਤਰ ਕੁਰ ਮੇ ਮੌਲੋ ਗਵਾਹ ਕਦ ਕਰ ਫੁਰਤਮ ਇਜਤਿਮਾਈ ਹਰਕਤ ਤੱਕ ਕੀ ਕੁਬਾਤ ਸਲਮਨ ਬਲਾਲਾਂ ਬੇਨੋ ਵੇ ਡਾਕਟਰ
1: ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਲਹਮਦੁਲਿਲਾਹ ਵਸਲਾਤੁ ਵਸਲਾਮ ਅਲਾ ਰਸੂਲਿਲਾਹ ਇਸਲਾਮੀ ਨਜ਼ਰੁਮ ਬਲਾਕਮ ਵਾਣਮ ਇਜਤਿਮਾਈ ਖਿਦਮਤ ਬੁਨਾ ਬਹੁਗੇ ਮਫਹੂਮ ਬਿਨਾ ਵਫਾ ਮਿਉਨਨੀ ਸ਼ਰਈ ਵਰ ਵਰਗਦ ਅਸਾਸਿਗ ਮੱਚੰ ਐ ਕਿਰਤ ਕੁਰਾਨ ਗ ਅੱਲਾਹ ਸੁਭਾਨਹੁ ਵਤਾਲਾ ਵਹੀ ਕੁਰਵਾ ਫਵਾ ਵਤਾਵਨੂ ਅਲਲ ਬਿਰ ਵਤਕਵਾ ਵਲਾ ਤਾਵਨੂ ਅਲਲ ਇਸਮ ਵਲ ਉਦਵਾਨ ਤਬਾਮੀ ਹੁ ਹਯੋਕਮਾ ਤਕਵਾ ਗ ਇਕ ਕਣਕ ਕ ਵਾਗ ਵੇਰੀ ਵੇ ਇਹੀ ਵਾਸ਼ੇ ਅਦਿਫਾਫ ਕੁਰਮਾ ਅਦਾਵਤ ਤਰਵਮੁ ਗ ਇਕ ਕਣਕ ਕ ਵਾਗ ਵੇਰੀ ਨੁਵਾਸ਼ੇ ਇਹ ਮੀ ਆਇਤੁਂ ਵਰ ਬੋਡੰ ਐਬਾ ਹਿਵਰੁ ਦੇ ਅਦਿ ਵਰ ਬੋਡੰ ਐਬਾ ਗੋਵਾਲਾ ਹੇਯੋਕੰ ਤੱਤੰ ਇਕ ਮਾਣੇ ਕਿ ਮੁਜਤਮਾਉ ਕ ਕੁਰੇਵੇ ਹੁਰੀਹਾ ਰੰਗਲੁ ਹੁਰੀਹਾ ਕੰਤੱਤਕੇ ਦੈਂ ਫਰਦੀ ਗੋਤੁਂ ਮੀਹੇਗੇ ਤਕਵਾ ਵੇਰਿਕੰ ਇਤੁਰੁ ਕੁਰੁ ਮੱਟਕ ਹੁਰਾ ਕੰਤੱਤ ਇਹਮ ਮੀ ਦੇਬਾਵਤੁ ਗਵੈਸ ਇਹੀ ਤੇਰਿਵਾਂ ਜਹੇ ਬਯਕ ਵਾਣੇ ਬਯਕ ਏਗੇ ਇਦਿਕੋਲੁ ਕਮਵਾ ਏਨਗੇ ਤਕਵਾ ਵੇਰਿਕੰ ਗੇਲਿ ਫਾਫਵੇਰਿਯਕ ਵਾਂ ਦਿਮਾਵਾ ਕਹਲ ਕੰਤੱਤ ਹੁ ਗਯਾ ਆਦਿ ਐਮਮੇਂਗੇ ਮੇਦੁਗ ਓਣਨ ਜਹੇ ਇਕਵੇਰਿ ਕਮਾ ਇਕ ਕਣਕ ਕੰ ਅਲਾਲੁਮੁਗ ਹੁਰਸਲੇ ਕਹਲ ਹੁਰੀਹਾ ਕੰਤੱਤ ਹਕੁਂ ਦੁਰਹਲਿ ਵਾਂ ਏ ਬਜਹੇ ਮੀ ਆਯਤੁ ਗ ਓਣਨ ਗੋਤੁ ದೆನ್ ಹಮ ಏಯಕು ಏಗೆ ಇತುರಂ ರಸೂಲ್ ಸಲ್ಲಲ್ಲಾಹು ಅಲೈಹಿ ವಸಲ್ಲಮ ಅಲ್ಗೊಂಡ್ ಮೆನ್ನಂ ಇರ್ಷಾದ್ ದೆವ್ವಾಫಾ ವೇ ಕೊಮ್ಮೆ ಮೀಹಕು ವೆಸ್ ಏನಾಗೆ ಅಖಾಯಂ ಎಹೀ ತೆರಿವಾಂ ಏಯಿ ಅಳಕು ಏನಾಗೆ ಅಖಾಯಂ ಎಹೀ ತೆರಿವುಂ ಮತಿ ದೆಮಿಹುಣ್ಣಹಾ ಹಿಂದಕು ಅಲ್ಲಾಹ್ ಸುಬಾನ ವತಾಲ ಏನಗೆ ಬೇಣುನ್ ತವ್ವೆಸ್ ಫುದ್ದ ದೆವ್ವಾಣೆ ಕಮ ರಸೂಲ್ ಸಲ್ಲಲ್ಲಾಹು ಅಲೈಹಿ ವಸಲ್ಲಮಗೆ ಹದೀಸಿ ಗೈಬ ಓವೆ ಎಹಮೀಮ ಮೀ ವರ ಮುಹಿಮ್ಮು ದೇ ಅಸಾಸ್ ಹಮಯಾಕುಗ ಮುಳಿ ಇಸ್ಲಾಮೀ ಶರಿಯ ಬಿನಾ ವೆಫ ಮಿಯೊಣ್ಣನಿ ಮ್ಯಾಗಂಡು ಫಸ್ ಮಕ್ಸ ದೆಗ್ಗೆ ಮಚ್ಚ ಏಗ ತೆರೆಯಿಂ ಮೀ ನಫ್ಸು ರಕ್ಕಾ ತೆರಿ ಕುರುಮ ಬುದ್ಧಿ ರಕ್ಕಾ ತೆರಿ ಕುರುಮ ಮುದ ರಕ್ಕಾ ತೆರಿ ಕುರುಮ ದೀನ್ ರಕ್ಕಾ ತೆರಿ ಕುರುಮ ಮೀ ಹತರು ಮಕ್ಸದ ಬಲಾಯಿರುಗ ಎಬಜೆಹೆ ಮಿಸಾಲಕಂ ನಫ್ಸು ರಕ್ಕಾ ತೆರಿ ಕುರುಮ ಟಕಾ ಅಳುವನ್ ಮೆಂಗೆ ದುಳಹಯೋ ಕಮ ಏಕಕು ಅಣೆಕಕಂ ಅಳಾಲುಮ ಇಜ್ತಿಮಾಯಿ ತಕಾಫುಲ್ಲ ಮೀ ಹುರಿಹ ಕಂತತಕಂ ಎಬ ಎಹಿ ತೆರಿವಾನ್ ಜೆಹೆ ಬುದ್ಧಿ ರಕ್ಕಾ ತೆರಿ ಕುರುಮ ಟಕ ತವ್ಲೀಮು ಫೋರು ಕೊದ್ದೆನ್ ಜೆಹೆ ಮಗು ದಕ್ಕಾ ದೇನ್ ಜೆಹೆ ಇರ್ಷಾದು ದೇನ್ ಜೆಹೆ ಮುದ ರಕ್ಕಾ ತೆರಿ ಕುರುಮಟ್ಟಕ ಮುದ ಇತುರು ಕುರವೇನೆ ಗೊತ್ತಕ ಮುದ ರಕ್ಕಾ ತೆರಿ ಕುರವೇನೆ ಗೊತ್ತಕಂ ಮಗು ದಕ್ಕಾ ದೇನ್ ಬಜೆಹೆ ದೀನ್ ರಕ್ಕಾ ತೆರಿ ಕುರುಮಟ್ಟಕ ವೆಸ್ ಮುಜ್ತಮೋಗ ಫಸಾದ ಉಫೆದೇನ ಕಂತತಕು ಸಲಾಮ ಕುರುಮ ಮಸಕ ಕೊದ್ದೆನ್ ಬಜೆಹೆ ಹೇ ಕಂತಕಂ ಅಮರು ಕುರುಮಾನು ಬ್ಯಾಕಂತ ನಹಿ ಕುರು ದೆನ್ ಮಿಯನ್ನನಿ ಹಮ ಮೀಗೆ ತೆರೆ ಇಂ ಕೊಮ್ಮೆ ಮೀ ಹಕು